ਕੰਮ ਗੁਣ ਸਜਣਾ ਨਟਨ ਮਨੋਹਰ ਨੀਲ ਕੰਠ ਹਰਿ ਨਟਨ ਮਨੋਹਰ ਨੀਰਜ ਦਲ ਨਯਨਾ ਨੀਰਜ ਦਲ